0: हेलो हेलो गुड मॉर्निंग
1: गुड मॉर्निंग सर
0: कना वी बीरा बनो
1: ए फोन तो जरे सी कुंफम मका ते कि नौरेन बाजोर ने सर
0: राजो तराम नोक्सरी करम बैसे ही तासे के
1: जो कि थमोई की एक यंगोई ने चकवा हे टाइमिंग छे में मबू जो जिन जदा देगे सर
0: योट कि थमोई हम फजबा इसैनी ओजित बाबू नि थौजमना सेरिंग बन्ना नाउ सगोल मांगना सेरंग बिषयनी
1: ฮอยๆฮัปปี้ฮันบอกก็ซวยเลยตองทุ่งมาเยละไกติกิตองทุ่งมาเยละไกติคุตาบุมโบโบนะจังฮาเตระกะซาลมักตาบิงมาเมงกะปลัมตามินะจาระกะซาฟันนี่ๆทากะจริฟอนตองวิระกไปไสคุดอลตัมเจริเมอัมปุนิตามินอะเวซะทานะทากะจริทากะจริ